ਉੱਥੇ ਬੇਟਾ ਚਲ ਗਊ ਕੇ ਤਿਰਵੇ ਜਾ ਕੇ ਦੇਖੀ ਤੋ ਖੁਰਾ ਬਾਂਸਾ ਦੇ ਉੱਤੇ ਵਿਆਕੁਲ ਹੋਵੇ ਅਰੇ ਖੇਤ ਅਸੀਂ ਗਊ ਇੱਕ ਪਦੇ ਨਹੀਂ ਜਾਈ ਖੇਤੇ ਤੋਂ ਗਰੂਆ ਨਹੀਂ ਦੇਖੀ ਤਾਂ ਵਰੁਣ ਬਾਹਰ ਅਰਜੁਨ ਨੇ ਚੜ੍ਹਾਵਾ ਬਰਸਾ ਹੀ ਸਲੀਲ ਪਾਣੀ ਕੇ ਬਰਸਾ ਹੋਤੇ ਗੋਹਾ ਧੀਰੇ ਧੀਰੇ ਚਲੀ ਦੱਖਣ ਦਿਸ਼ਾ ਸੇ ਲੜਾਈ ਹੋ ਕਰਕੇ ਰਾਜਾ ਵਿਰਾਟ ਆ ਕਰਕੇ ਦਰਬਾਰ ਮੇ ਬੈਠੇ ਦਰਬਾਰ ਮੇ ਬੈਠੇ ਬੈਠੇ ਮਹਾਵੀਰ ਕੰਕਰੀ ਤਿਲਕ ਥੇ ਮਹਾਰਾਜ ਉੱਤਰ ਦਿਸੀ ਨਿਜ ਸੁਤ ਲੜਨ ਸਾਥ ਸਿਧਾਓ ਔ ਕੌਨੋ ਦਲ ਪੋਚੀ ਤਕਰ ਅਰੇ ਮਮ ਸੁਰ